0: Assalamualaikum.
1: ਵਦੇਕ ਮੇ ਕਰਟਸ ਦੀ ਵੇਫਮ ਗੇ ਹੁਣ ਤੇਰੀ ਨਾ ਵਰ ਬਾਚ ਵੇਰ ਵਰੰ ਉਫਾ ਵੇਰ ਤੁਹਾ ਕੰ ਇਦਮ ਰਾਜ ਹਿੰਦਨਾ ਗੇ ਮੇਦੁਗੇ ਮੀ ਸ਼ੋ ਯਾ ਕੀ ਕਮੀ ਬਦਲ ਕੁਰੀ ਸਮਾ
2: ਅਦੇ ਅਲਗਨ ਸ਼ਹੁਤਾ ਰਾਜ ਹਿੰਦਨਾ ਮੇਦੁਗੇ ਸ਼ੋ ਇਸ ਨੋਗਰ ਤੀਰੀ ਸਿੰਘ ਮਹਾ ਮੈਂ ਅਲਮੇ ਕੁਰੀ ਗੇਂਦਾ ਇਰੂ ਸ਼ੋ ਗ ਤਫਾਤ ਕੀ ਬੈਤ ਹਿਮਣਾ ਲੈਗੇ ਕੁਰੀ ਗੇਂਦਾ ਨੇ ਪੁਤਮ ਸੋ ਕੇ ਤਾਰਫ ਕਾ ਬਦਲਾਣ ਮੇਦਕੀ ਮੀ 22 ਜੁਲਾਈ ਤੇਹਾ 26 ਬੁਧ ਦੋਸ ਮੀ ਕੁਰੀ ਅਮੀਦਾਨੀ ਹਿਜਰੀ ਗੋ ਤੁ ਮੇਦਕੀ
1: ਅਸ਼ੇ ਸਫਰ ਸਾਦਸਤੇ ਕ ਸਾਲਿਸ ਅਸ਼ੇ
2: ਦੇਮ ਫੇਸ਼ਿਕ ਮੀਦੀ ਆ ਦੋਹਾ ਕੇ ਅਲਮੇ ਗੇ ਹੋਰੀ ਆਏ ਹੁਣ ਤੇਨੇ ਸਰ ਉਫਾਵਰ ਦੋਹਾ ਕਾ ਵਾਣ ਕਾ ਉਮੀਦ ਮੇ ਕੋਨੇ ਸ਼ੋ ਕੇ ਤੇਰੇ ਮੀ ਹੁਣ ਤੇਰੀ ਨਾ ਗੁਲਾ ਲਾਲ ਮੇ ਕੁਰੀ ਗੇਂਦਾ ਆਇਰ ਸ਼ੋ ਕੇ ਬੈਰ ਹਮ ਬੇਨੋ ਫਰੈਤ ਕਾ ਉਹਨਾਂ ਨੇ ਫੁਰਸਤ ਪੀ ਐਸ ਐਮ ਐਪ ਮੇ ਦੁਰ ਕੋ ਮੈਸੇਜ ਕੋਰਾਣੇ
1: ਦੇਂ ਉਮੀਦ ਕੁਰੰ ਮੀ ਅਦੁ ਕੇ ਮੀ ਸ਼ੋ ਇਨ ਵੇ ਸਮਾ ਮੀ ਅਦੀ ਦੁਹੀ ਦਿਰੁਲ ਮ ਬੇਨੋ ਵਾ ਮਾਲੂਮਾ ਤਕੇਂ ਇਹ ਹੁਣ ਤੇਰੀ ਨਾ ਲਿਬੀ ਗੇਂਦਾ ਆਣੇ ਕਮ ਸ਼ੋ ਕੁਰੀ ਮੀ ਗੇਂਦਨੀ ਮੀ ਹਮ ਖਾਸ ਬੈਤ ਕਾ ਵੇਸ ਇਕੁਗਾ ਅਦੀ ਹਮੇ ਆਏ ਕੀ ਗਾ ਮੀ ਰਾਜ ਕੇ ਆਨਲਾਈਨ ਨਿਊਜ਼ ਤੋ ਕੇ ਸੁਰਖੀ ਤੋ ਗੇ ਤੁਰੁੰ ਹਮ ਮੌਸਮ ਵੇਸ ਮੀ ਸ਼ੋ ਗੇ ਤੇਰੇ ਗਾ ਵਕੀ ਹਿਸਾਬ ਕੁੰ ਏ ਬਬਲਾ ਨਾ ਸ਼ੋ ਫਸ਼ਾਨੀ ਹੀ ਗੇਮ ਰੀਤੀ ਲਵੇ ਕੁੰ

ਅਸਲਾਮ ਅਲੈਕੁਮ ਨੋਧੀ ਕੇ ਮੈਗਹਰਟਸ ਦਿਵੇ ਐਫ ਐਮ ਟਿਊਨ ਕੋਲਾਂ ਤੇ ਪੇ ਮੈਂ ਹੁਣ ਤੇਰੇ ਨਵਾਰਾਂ ਉਫਾਵਿਰ ਵਗੁਤ ਕੋਲ ਕੰਗੇ ਦਾ ਮਿਗੜੀ ਕਾ ਕੁਰੀਏ ਗੰਦ ਆਏ ਹੁਣ ਤੇਰੇ ਹੋਵੋ ਸ਼ੋ ਆਏ ਕੀ ਬਾਦ ਦੋ ਕੋਲ ਯਾਰ ਗਣ ਸ਼ਾਹ ਹੁਦਾ ਮਹਮੂਦ ਇਹ ਹੁਣ ਤੇਰੇ ਹੋਵੋ ਮੀ ਸ਼ੋ ਆ ਕੀ ਇਹ ਹੁਣ ਤੇਰੀ ਇਦਲਾ ਅਲਾਵਤ ਜਹਾਲ ਦੀ ਇਹ ਹੁਣ ਤੇਰੇ ਨਵਾਹ ਕਦਾ ਕਾਲਾ ਅੜਮੇ ਕੁਰੀਏ ਗੰਦਾ ਸ਼ੋ ਸ਼ੋ ਕ ਬੈਵਰ ਵਾਮ ਬੇਨੁਆ ਫਰੈਤ ਕੁਮ ਪੀ ਐਸ ਐਮ ਐਪ ਮੈਂ ਦੇਰ ਕੋ ਡੀ ਐਫ ਐਮ 91 ਮੀ ਪੇਜ ਮੈਸੇਜ ਕਰੋ ਵਮ ਗੰਦਾ ਮੇ ਰੂਮੇ ਕੋਣ ਸ਼ੋ ਮੈਂ ਗੋਲਾ ਆਲਦੀ ਗੰ ਕੁਰੀਏ ਤਾਣ ਫਿਸ਼ਮਟ ਕਾ ਇਵਾਲ ਦੇ ਨਮ ਵਰ ਅਮਿਲ ਰਾਗ ਲਾਵੇ ਲਾਵੇ ਕਫਹੁ ਬਦਲ ਕੋਲਾਣ।

0: Gadi mihal mewani dia gadi final minute tengah Korea mida show gula alif mewani hawa ya. Assalamualaikum.
1: Waalaikumsalam.
0: Kaba kene kene hal hawa.
1: ਇਦਨ ਸਾਹੂਆ ਜਾਈ ਆਦਨ ਤਿੱਤਾ ਹੋ ਰੇ ਹੈਂ ਕੁਝ ਤਿੰਮੀ ਦੇ ਇੱਕੋ ਗੁਣੀ ਵਰ ਮਿਸ ਯਾਰ ਜਾਈ ਵਸਨੇ ਦੋ ਇਹ ਗੋਤਾ ਮਿਹਾਂ ਦਾ ਮਿਤਸ ਲਾਫ
0: ਓਕੇ ਓਕੇ ਕੋਬਾ ਮਿਹਾਰ ਦੇਂ ਮੀਆ ਤੁਗੇ ਪਲੇਨ ਤੱਕ ਕੀ ਆਲ ਬਕੂਰੀਆ ਰਾਵਾਲਾ ਫੁਰੇ ਕੰਕਮਾ ਮਿਹਾਰ ਦੇਂ ਉਹਨਾਂ ਨੇ ਅਨਕੇ ਸਕੂਲ ਮੀ ਉਨਾਣੀ ਅਨਿੰਗ ਹਿੰ ਬੁਣਾ ਕਮ ਵਾਣ ਮਮਾਦ ਮਾਣੂ ਗਣੇ ਦੋ ਫਿਸ਼ ਕੇ ਲਿਬੇ ਨੇ ਤੰਕੋਲੇ ਹੇ ਔਰ ਵਰਗੇ ਮੀਨੀ ਵੈਕੇਸ਼ਨ ਨੇ ਦੋ
1: ਆਵਾ ਮੈਂ ਨਾ ਕਰਨੋ ਲਿਬੇ ਨੇ ਆਵਾ ਯਾ ਸਹੂ ਆਦਮੀ ਉਨ ਲਿਬੇ ਤੇ ਸਹੂ ਵਾਲ ਲਿਬੇ
0: ਤੇ ਸਹੂ ਇਹ ਮੇਰੇ ਗੈਸ ਲਿਬੇ ਮੀਨੀ ਵੈਕੇਸ਼ਨ ਨੇ ਨੂਨੇ ਕਿ ਸਹੂ ਮੈਂ ਬੁਰਾ ਵਾਣੇ ਆਮ ਕੋ ਖਾਲ ਦੋਸਤ
1: ਆ ਦੇ ਆਵਾ ਮੈਂ ਸਮ ਬਿਜ਼ੀ ਵਾਣੇ ਕਾਲ ਦੋਸਤ
0: ਐਂ ਤਾਂ ಮಾದಮ ಐ ಹಫ್ತಾ ಬಂದಾದಿ ಮಾಕೋ ದೋ
1: ಆ ಹುಕುರು ಇಲ್ಲ ರವಿ ಹ್ಮ್ ಎ ಹಬ್ಬಯ ಫ್ರೀ ವ
0: ಹಮೆ ಕಣಿ ವಾಗುತ ಕಿ ದೋ
1: ಆ ಹೆ ಹೆ ಪ್ಲೇನ್ ಕೋ ಪತಿ ಮಹದ್ದ
0: ಓಕೆ ಅವ್ವ ಕೋ ಬಹೆ ಮೆ ಮಕೋ ಲವೆ ಜಹಾಲ ದೇವಿ
1: ಜಾದು ತೇರಿ ನಡು
0: ವಾ ಹಾಸ ಕೋ ದಾನಿ
1: ನಿಂಗೆ
0: ಬಂದ ವಕೀಲ.

0: ZVFM ਨੋਦੀ ਹੈ ਕਿ ਮੇਗਾ
1: ਰਾਂਦਕਾ ਗੁਲਫਵੀ ਟਿਕਿਆਮ ਰੀਤ
2: ਲਵਤਾ ਰੋਏ ਆਤਿਸ ਕੁਰੀਏ
1: ਨੋਦੀ ਹੈ ਕਿ ਮੇਗਾ ZVFM ਗੇ ਮੈਂ ਹਾਂ ਤੇ ਪਾਈ ਲਵਤਾ ਕੋ ਮਿਸ ਪੈਣੀ
2: ਕਿ ਫਿਲਮ ਨੂੰ ਮੈਂ ਕੀ ਹਮਾ
0: ਦਿਵਹਿੰਗ ਮੋਨੀਫੂ ਫਿਲਮ ਦੇ ਨਮੁਗਾ ਅਬਦੁਸ

ਮੈਂ ਉਹ ਵਹੀ ਕੁਰਵਾ ਫਵਾ ਬਸਫਲ ਗਮਾਣੇ ਗਵੇ ਕਿਤ ਕੁਰਾਨ ਗ ਅਲ ਜੁਮਾ ਸੂਰਤ ਗ ਅਵਨ ਆਇਤ ਗ ਮੈਂ ਉਹ ਵਹੀ ਕੁਰਵਾ ਫਵਾ ਬਸਫਲ ਗਮਾਣੇ ਗਵਣੀ ਕਲੇਕ ਫਨ ਵਿਦਾਲ ਵਾਸ਼ ਹਮ ਕਸ਼ਵਰੂੰ ਇਕਮਕੁਨ ਤੇਬਾਮੀ ਹੁ ਫਿਲਨ ਦੁਆ ਮਰੁ ਦਨਾਸ਼ ਫਹੇ ਏ ਮਰੁ ਤੇਬਾਮੀ ਹੁ ਨਾ ਬਦਲ ਕੁਰਾਨ ਕੰ ਕਸ਼ਵਰ ਦਿਨ ਤੇਬਾਮੀ ਹੁ ਰੱਦ ਕੁਰਵਾ ਹੁਸ਼ੀ ਨੁਫਿਨ ਕੰਤਕਾ ਫਿਨ ਕੰਤ ਦਿਨਵੜ ਗੇਮ ਵਾ ਰਸਕਲਾਂਗੇ ਹਤਰਤਸ਼ ਫਹ ਏਰੁਨ ਤੇਬਾਮੀ ਹੁ ਕੋਂ ਉਲੁਨ ਕੰਤਹੁ ਗੇ ਖਬਰ ਤੇਬਾਮੀ ਹੁ ਨਾ ਇਕਲਾਂਗੇ ਅੰਗਵਾਣੇ ਮੈਂ ਅੱਲਾਹ ਰਸੂਲ ਨਵੀ ਉਮਰ ਗੇ ਫਾਨ ਵਿਦਾਲ ਫਾਵੇ ਤੇਬਾਮੀ ਹੁ ਗੇ ਹਿਸਾਬ ਬੇਲੋਮ ਗੇ ਕੁਰਿਂ ਤੇਬਾਮੀ ਹੁ ਗੇ ਨਫਸਤਹੁ ਗੇ ਹਿਸਾਬ ਬਲਾ ਫਾ ਹੁਸ਼ਕਮੇ ਅਦਿ ਬੋਡੁਵੇ ਗੇਮ ਵਾ ਹੁਸ਼ੇ ਉਲੁਮ ਗੇ ਦੁਹ ਹੱਟਕਾ ਤੇਬਾਮੀ ਹੁ ਗੇ ਅਮਲ ਤਜ਼ੀਨ ਤਿਰਕੁਰਾ ਹੁਸ਼ਕਮੇ ہم کشوروں قیامت دوہ گے حساب لوی کروانے کن کشوری دنیا گے تیما گے عمل نفس گے حساب کرمتی دیمی ہو رجی میہ کشے آدھ کم میہ کس مروانے کن قبول کرے نمویس فروا کڑ کل لینی مروانے وگو تین انگی فینو آتی حقیقتو گے ایویس اللہ گے رحمہ ونت کم گے سبب ونہنا کرو وافا وکمے میہا مروانے وگو تو انگے نم نفسانی بیہ کن اکم ویدان ہن کمائے کو ತಿಮಾಗೆ ಉಮ್ರುಗೆ ವಗುತ್ತ ನಗಾಣುಲ ಅಲ್ಲಾಹ ಇಕಲಾಂಗೆ ರಸೂಲಾ ದಕ್ಕವಾಫಾವಾ ಮಗು ನೆಟ್ಟಿ ನುದಾ ಗೊತ್ತುಗೆ ಮತೀನ್ ಅಮಲ್ತ ಬೆಹೆಟ್ಟು ಮಕಿ ತಿಮಾಗೆ ಸಲಾಮತಟ್ಟಕ ಕೊಮ್ಮೆಹೆಂ ಬೇಣುಂ ಕಮೆ

0: ਨੂੰ ਆਉਂਦੀ ਹੈ ਕਿ ਮੈਗਾਹਰਟਸ ਦੀ ਵਹੀ ਐਫ ਐਮ ਮਗਰਬ ਨਾਮਾ ਦੋ ਵਕਤ
1: ਅੱਲਾਹੁ ਅਕਬਰ ਅੱਲਾਹ

0: nuodihe eken megahertz. Tivehi FM.
1: ਹਿਮਬਿਹਨ ਰੱਖਾ ਤੇਰੂ
2: ਹਿਮਬਿਹ ਵੈਕਸੀਨ ਦੇ ਡੋਸ ਹਮ ਕਰੂ
1: ਸਾਗੋਂ ਲਾਗਿੰ ਅੱਦੋ
2: ਕੈਸਾ ਕਿੰਬੀ ਅਲਾਨਮ ਅੰਗੇ ਆਣੇ ਫੇਰਨੀ ਵਾ ਕਰੂ
1: ਹਿਮਬਿਹ ਗੇ ਐਵਸ ਅਲਾਮਾਤੇ ਹੁਰਨਮ ਮਾਸਕ ਐਲੂ
2: ਅਤੇ ਹਿਮਬਿਹ ਗੇ ਅਲਾਮਾਤੇ ਹੁਰਨਮ ਇਕ ਹਰਿਵੂ
1: ਹਿਮਬਿਹ ਗੇ ਅਲਾਮਾਤੇ ਫੇਰਨੀ ਜਨਮ ਲਸਨ ਕੁਰਵਾ ਸਿਹੀ ਫਰਵਾ ਹੋਦਵਾ
0: ਨੋਦੀ ਹੈ ਕਿ ਮੈਗਾਹਰਟਸ ਦਿਵੇ ਹੀ ਐਫਐਮ ਅਬ ਦੁਇਸ ਐਮ ਮੈਗਾਤੁਕਾ
3: ਅਹਰਮੇਂਗੇ ਮਿਨਿਮਮ ਮਿਬਿੰ ਅਹਰਮੇਨਾ ਏਬ ਮੁਖਾਤਬ ਕੁਰੇ